ਜਿੱਥੋਂ ਖਸ ਖੈਰਾਤ ਦਾ ਨਹੀਂ ਮਿਲਦਾ ਖੜੂ ਝੋਲੀ ਝਲ ਸਾਡੇ ਕਹਿ ਲੇਖੇ ਜਿੱਥੋਂ ਖਸ ਖੈਰਾਤ ਦਾ ਨਹੀਂ ਮਿਲਦਾ ਖੜੂ ਝੋਲੀ ਝਲ ਸਾਡੇ ਕਹਿ ਲੇਖੇ ਸਾਕੂ ਲੋੜ ਹੈ ਕਤਰੇ ਕਤਰੇ ਦੀ ਹੋਵੇ ਪਾਰ ਦੋ ਛਲ ਸਾਡੇ ਕਹਿ ਲੇਖੇ ਮੰਗੂ ਅੱਜ ਦੀ ਰੋਟੀ ਹਾਕਿਮ ਤੂੰ ਆਖੇ ਅੱਜ ਨਾ ਕੱਲ ਸਾਡੇ ਕਹਿ ਲੇਖੇ ਸਾਡੇ ਸਿਰ 'ਤੇ ਸਭ ਕਦ ਛਾਂ ਕਹਿਣੀ ਹੋਵੇ ਭਾਰ ਦੋ ਛਲ ਸਾਡੇ ਕਹਿ ਲੇਖੇ।

0: ਅੱਜ ਦਾ ਪ੍ਰੋਗਰਾਮ ਜਿਹੜੇ ਬਹੁਤ ਵੀ ਬਿਹਤਰੀਨ ਥੀ ਵਣ ਵਾਲਾ ਹੈ। ਰਾਬਤਾ ਨੰਬਰ ਨੋਟ ਕਰ ਗਏ 9096355114188। ਪਿਆਰੇ ਸਮੇਂ ਤੋਂ ਸੁਣਦੇ ਪਏ ਰੇਡੀਓ ਮਨ 88.4 ਦੀ ਆਵਾਜ਼। ਮੈਂ ਹਾਂ ਤੁਹਾਡਾ ਮੇਜ਼ਬਾਨ, ਤੁਹਾਡਾ ਭਰਾ, ਤੁਹਾਡਾ ਦੋਸਤ ਅਸ਼ਰਫ ਜੋਸ਼ੀ। ਅੱਲਾਹ ਤਾਲਾ ਖੈਰ ਕਰੇ, ਤੁਸੀਂ ਉਮੀਦ ਹੈ ਕਿ ਸਭ ਖੈਰੀਅਤ ਦੇ ਨਾਲ ਹੋ ਸੋ ਅਤੇ ਮੁਹੱਬਤਾਂ ਇੱਕ ਬੈ ਨਾਲ ਵੰਡੇਂਦੇ ਪਏ ਹੋ ਸੋ। ਸਾਮੇ ਨੇ ਕਰਾਮ, ਅੱਜ ਦਾ ਜਿਹੜਾ ਮੈਂ ਟਾਪਿਕ ਗਿਣ ਕੇ ਆਇਆ, ਖੂਬਸੂਰਤ ਟਾਪਿਕ, ਉਮੀਦ ਹੈ ਉਹਨਾਂ 'ਤੇ ਗੁਫ਼ਤਗੂ ਤੁਸੀਂ ਜ਼ਰੂਰ ਬਿਲ ਜ਼ਰੂਰ ਕਰੇ ਸੋ। ਅੱਜ ਹੀ ਕਸਾਈਏ ਮੌਜੂਦ ਦੇ ਉੱਤੇ ਗੱਲ ਕਰੇ ਸੋ, ਜਿਹੜਾ ਕਿ ਹਰ ਤਕਰੀਬਨ ਹਰ ਘਰ ਅਤੇ ਹਰ ਖਾਨਦਾਨ ਦੇ ਨਾਲ ਜੁੜਿਆ ਹੋਇਆ। ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਮੈਂ ਇਸਲਾਹੀ ਟਾਪਿਕ ਗਿਣ ਕੇ ਆਵਾਂ ਕਿ ਜਿਹਦੇ ਨਾਲ ਤੁਹਾਨੂੰ ਫਾਇਦਾ, ਕੁਝ ਨਾ ਕੁਝ ਫਾਇਦਾ ਜਿਹੜਾ ਹੈ ਜ਼ਰੂਰ ਥੀ ਸੀ। ਪ੍ਰੋਗਰਾਮ ਕੋ ਗੌਰ ਨਾਲ ਸੁਣ ਦੋ ਸਰ, ਨਾਲ ਨਾਲ ਰਾਸੋ ਜੀ। ਅੱਜ ਮੈਂ ਟਾਪਿਕ ਗਿਣ ਕੇ ਆਇਆ ਕਿ ਜਿਹੜਾ ਹਰ ਖਾਨਦਾਨ ਦੇ ਨਾਲ, ਹਰ ਘਰ ਦੇ ਨਾਲ, ਹਰ ਕਹਿੰਦੇ ਨਾਲ ਜੁੜਿਆ ਹੋਇਆ ਜੀ। ਅੱਜ ਦਾ ਜਿਹੜਾ ਟਾਪਿਕ ਹੈ ਖੂਨੀ ਰਿਸ਼ਤਿਆਂ ਦੇ ਵਿੱਚ ਦੂਰੀਆਂ, ਖੂਨੀ ਰਿਸ਼ਤਿਆਂ ਦੇ ਵਿੱਚ ਦੂਰੀਆਂ ਦੀ ਪੰਨੀ ਜ਼ਿਆਦਾ ਥੀਂਦੀਆਂ ਪੈਂਦੀਆਂ ਜੀ। ਕਿਉਂ ਥੀਂਦੀਆਂ ਪੈਂਦੀਆਂ, ਵਜ੍ਹਾ ਕਿਹੜੀ ਹੈ, ਆਹ ਕਿੱਸਾ ਕੁ ਦੱਸਿਓ 09635114488। ਤੇ ਖੂਨੀ ਰਿਸ਼ਤੇ ਸਿਰਫ ਜਿਹੜੇ ਮਾਂ ਅਤੇ ਪਿਓ ਤੇ ਕਾਇਮ ਥੀ ਚੁੱਕੇ ਨਾ, ਬਾਕੀ ਜਿਹੜੇ ਭੀਣੀਆਂ ਅਤੇ ਭਰਾਵਾਂ ਨਾਲ, ਯਾਰਾਂ ਅਤੇ ਦੋਸਤੀਆਂ ਨਾਲ, ਹਰ ਕਿਤਾਂ ਜੰਗ ਜੜੰਗ ਜੰਗ ਲੜਾਈਆਂ, ਵਜ੍ਹਾ ਦੱਸਿਆ ਸੋ ਸਾਕੂ। ਖੂਨੀ ਰਿਸ਼ਤੇ ਅੱਲਾਹ ਤਾਲਾ ਦੀ ਬਹੁਤ ਵੱਡੀ ਨੇਮਾ ਥੀ ਨਾ, ਇਹਨਾਂ ਰਿਸ਼ਤਿਆਂ ਦੇ ਨਾਲ ਮੁਹੱਬਤ, ਅਪਣਾਈਅਤ, ਸਹਾਰਾ ਅਤੇ ਜ਼ਿੰਦਗੀ ਦੀ ਖੂਬਸੂਰਤੀ ਵਾਬਸਤਾ ਹੈ। ਲੇਕਿਨ ਕੁਝ ਗਲਤ ਫਹਿਮੀਆਂ, ਅਨਾ ਹਸਦ, ਮਾਲੀ ਤਨਾਜ਼ਾਤ ਜਾਂ ਇੱਕ ਦੂਜੇ ਕੋ ਵਕਤ ਨਾ ਦੇਵਣ ਦੀ ਵਜ੍ਹਾ ਕੋਲ ਬਾਤਾਂ ਜਿਹੜੇ ਦੂਰੀਆਂ ਪੈਦਾ ਥੀ ਵੈਂਦੀਆਂ ਜੀ। ਮਜ਼ਬੂਤ ਰਿਸ਼ਤੇ ਜਿਹੜੇ ਬਿਲਕੁਲ ਕਮਜ਼ੋਰ ਥੀ ਵੈਂਦੇ। ਅੱਜ ਦੇ ਪ੍ਰੋਗਰਾਮ ਵਿੱਚ ਅਸਾਂ ਜਾਣਸੂ ਕਿ ਇਹਨਾਂ ਦੂਰੀਆਂ ਦੀ ਅਸਲ ਵਜ੍ਹਾ ਕਿਹੜੀ ਹੈ, ਇਸਲਾਮ ਸਾਕੋ ਸਿਲਾ ਰਹਿਮੀ ਦੇ ਬਾਰੇ ਕਿਆ ਤਾਲੀਮ ਦਿੰਦਾ ਹੈ, ਆਪਣੇ ਖਾਨਦਾਨਾਂ ਨਾਲ ਮੁਹੱਬਤ, ਇਹਤਰਾਮ ਅਤੇ ਇਤਫਾਕ ਨੂੰ ਕੈਸੇ ਫਰੋਗ ਦੇ ਸਕਦੇ ਹਾਂ। ਤੋ ਅਸਲ ਨਾਲ ਜੁੜੇ ਰਹੋ, ਆਪਣੀ ਕੀਮਤੀ ਰਾਵੀ ਸਨ ਨਾਲ ਜ਼ਰੂਰ ਸ਼ੇਅਰ ਕਰੇ ਸੋ। ਆਓ ਮਿਲ ਕੇ ਕੋਸ਼ਿਸ਼ ਕਰਨੇ ਹਾਂ ਕਿ ਇਹ ਖੂਨੀ ਰਿਸ਼ਤੇ ਨੂੰ ਮਜ਼ਬੂਤ, ਮੁਹੱਬਤ, ਮੁਆਫੀ ਅਤੇ ਖਲੂਸ ਦੇ ਨਾਲ ਹਮੇਸ਼ਾ ਮਜ਼ਬੂਤ ਰੱਖੂੰ। ਟੈਲੀਫੋਨ ਨੰਬਰ ਤੁਹਾਡੇ ਵਾਸਤੇ ਮੈਂ ਆਨ ਕਰ ਛੋੜਿਆ, ਹੁਣ ਤੁਸੀਂ ਆ ਸਕਦੇ ਵੇ 09635114488 ਅਤੇ ਸਾਰੇ ਨਾਲ ਮੁਹੱਬਤਾਂ ਵੰਡਾ ਸਕਦੇ ਵੇ ਜੀ। ਮੌਜੂ ਹੈ ਸਾਰਾ ਖੂਨੀ ਰਿਸ਼ਤਿਆਂ ਦੇ ਵਿੱਚ ਦੂਰੀਆਂ ਦੀ ਵਜ੍ਹਾ। ਖੂਨੀ ਰਿਸ਼ਤੇ ਦੁਨੀਆਂ ਦੀ ਸਭ ਤੋਂ ਕੀਮਤੀ ਸ਼ੈ ਹਨ ਅਤੇ ਬਹੁਤ ਵੀ ਵੱਡੀ ਨਿਮਤ ਹਨ, ਮਗਰ ਬਾਜ਼ ਔਕਾਤ ਇਹਨਾਂ ਦੇ ਵਿੱਚ ਫਾਸਲੇ ਆ ਪੈਂਦੇ ਨੇ। ਫਾਸਲੇ ਕਿਉਂ ਆ ਪੈਂਦੇ ਜੀ, ਦੌਲਤ ਦਾ ਲਾਲਚ ਥੀ ਪੈਂਦਾ ਜਾਂ ਵੱਲ ਇਹ ਲਾਲਚ ਹੁੰਦਾ ਕਿ ਮੈਂ ਘਰ ਦੇ ਅੰਦਰ ਜ਼ਿਆਦਾ ਕੰਮ ਕਰਨਾ ਲੇਕਿਨ ਮੇਰਾ ਛੋਟਾ ਬਿਰਾ ਕੰਮ ਨਹੀਂ ਕਰਦਾ। ਗਿੰਨੇ ਪਹਿਲੀ ਕਾਲ, ਅਸਲਾਮ ਵਾਲੇਕੁਮ ਵਰਹਮਤੁਲਾ ਵਬਰਕਾਤ। ਰਮਜ਼ਾਨ ਕੁਲਾਚੀ ਸਾਹਿਬ, ਵੈਲਕਮ ਠੀਕ ਗਿਆ ਸਰ ਕੀ ਪ੍ਰੋਗਰਾਮ ਵਸਦੇ ਲੋਕ ਵਿੱਚ, ਕਿਵੇਂ ਹਾਲ ਹੈ ਬਿਰਾ, ਖਰੀਅਤ? ਮੁਹੱਬਤਾਂ ਤੁਹਾਡੀਆਂ ਸਹੀ ਮੁਹੱਬਤਾਂ, ਬਸ ਤੁਸਾਂ ਜੋ ਗੀਲਾ ਕਰਦੇ ਵੇ ਕਾਲ ਜਲਦੀ ਨਾ ਗਿੰਦੇ, ਅਸਾਂ ਕਿ ਅੱਜ ਬਿਰਾ ਦੀ ਫਰਮਾਇਸ਼ ਪੂਰੀ ਕਰ ਦਿਓ। ਅਸਾਂ ਨੌਕਰੀਆਂ ਬੈਠੇ ਦੇਣੇ ਆ ਬਿਰਾਵਾਂ ਦੀਆਂ, ਨੌਕਰੀਆਂ ਦੇਣੇ ਬੈਠੇ ਬਿਰਾ ਦੇ ਵਾਸਤੇ, ਇਵੇਂ ਗੱਲ ਸਹੀ, ਇਵੇਂ ਗੱਲ ਬਿਲਕੁਲ ਠੀਕ ਆ ਕੇ ਤੁਸਾਂ। ਜੀ ਬਿਲਕੁਲ, ਖੂਨੀ ਰਿਸ਼ਤੇ ਜਿਹੜੇ ਪਿਓ ਪੁੱਤਰ ਦਾ ਨਹੀਂ, ਭਰਾ ਭਰਾ ਦਾ ਨਹੀਂ, ਚਾਚਾ ਪਿਤਰੇਰ ਦਾ ਨਹੀਂ, ਕੋਈ ਵੀ ਗੱਲਾਂ ਵਿੱਚ ਗਲਤ ਫਹਿਮੀਆਂ ਦੂਰ ਪੈਦਾ ਥੀ ਵੈਨ, ਜੋ ਇਹ ਖੂਨੀ ਰਿਸ਼ਤਿਆਂ ਦੇ ਵਿੱਚ ਦੂਰੀਆਂ ਪੈ, ਵਜ੍ਹਾ ਕਿਹੜੀ ਹੈ ਰਮਜ਼ਾਨ ਕੁਲਾਜ ਸਾਹਿਬ? ਪੈਸਾ, ਬੇਸ਼ੱਕ, ਕਿਆ ਬਾਤ ਹੈ ਰਮਜ਼ਾਨ ਕੁਲਾਜੀ ਸਾਹਿਬ,
1: ਬੇਸ਼ੱਕ, तू पैसे देने ने सेवा तो ऊंडी भी ज्यादा थी
0: बेशक सही
1: ते बाकी तू पर प्रोग्राम 3 बजे तक सुनने बड़ा मजा देंदे
0: बड़ी मेहरबानी मुहब्बतें तुम्हारी सही
1: थोड़ी जरी गल भाई थोड़ा करना चाहना ना
0: ताबेदार ताबेदार
1: इन दे विच इमर से दूरी थी गई खूनी रिश्ते दी जो ये सिर्फ पैसे ते रह गए जो औलाद ते पियो माल आवे ओही पैसे नाल जबर ओही ओही पैसे नाल पियोगी
0: اچھا مثال ہے تو ساکھنا ہے تورا مقصد اے ہے جو ہک بھرا کام کرندا تے ہک نہیں کرندا جڑا کام گھر وچ نہیں کرنا اوندی کوئی ویلیو نہیں ہوندی اس واسطے دوری
1: نہیں ہوندی کیوں جو او کون رشتہ تے ہوندا لیکن ویلیو ہوندی نہیں ہوندی او کن علاوہ جڑا ہے اسا جڑا ہے موبائل استعمال کرے نے نا اب سب پیر تے جتنے رشتے نا ان او نہ زیادہ سمجھنے اجے گزری سلی نہیں
0: او کیا بات ہے خوبصورت جملہ آ گیا رمضان کلاش صاحب محبتاں خوبصورت جی جی جی بالکل کیا بات ہے یار لٹ کے دے یار اپنے والدین کو بھراوا کو ٹائم بھی نہیں دیں جڑے سنگتی سارے لوفر لفنگے انہوں نے بیٹھ کر بیٹھ رہے ڈو ڈو تر تر گھنٹے بیٹھ رہے لیکن پیو مانل نہ باندھے بہت مہربانی بے شک سے بے
1: شک
0: کیا بات ہے خوبصورت بے شک سے بے شک تھوڑا اپنا جی ہاں
1: اگر مولی نال پترے نہ ہو کی نہ پوڑی لگے
0: بالکل بالکل
1: انسانی رشتیاں کا بغیر ہی نہیں لگتے
0: کیا بات ہے رمضان کلاچی صاحب کیا بات ہے بہو مہربانی سائیں بہو بہو شکریہ رمضان کلاچی صاحب سارے نال سارے خوبصورت گفتگو دے مالک خوبصورت انداز دے مالک رمضان کلاچی صاحب آدھین کے اصل جری وجوہات تلے سو سن گی دیئے خوبصورت گفتگو دے رمضان کلاچی صاحب دی السلام علیکم ورحمت اللہ وبرکاتہ الحمدللہ حاج صاحب خیریت ہے سب تو پہلو تو یہ دعا ہے کہ تو آخوی اللہ پاک صحت کاملہ عطا فرماوے جی تھا جتھے کوئی مسلمان کہرے دکھ ہی چے مصیبت اللہ پاک یکاں کو صحت کاملہ عطا فرماوے آمین
2: آمین اللہ
0: پاک بڑی مہربانی سی سن دے پے سرائیکی پروگرام وسد لوگ اچھا اچھا ماشاءاللہ ماشاءاللہ ٹھڈے علاقے تو گئے ودے وے اچھا اچھا اج جڑا میں موضوع دا انتخاب کیتا ایک سونا جی موضوع ہے کہ سارے رشتے جڑے خونی رشتے چاچے دا پیو دا بھرا دا اے دی پر دی کمزور تھینے وین انجھن تھینے وین لوک پیو پتر کول جدا تھینے وین اپنا رہدا گھر بنے نہ وین تے ان دی وجہ کیری تھی سکدی ہے سونی گال کیتی ہے ملازم صاحب سونی گال کیتی ہے بالکل دے سکتے تو اپنا پروگرام ہے صحیح
2: رمضان کیا نعمت چالی پہنچ گئی باقی
0: تے خرم شہزاد تے ماما شیرجان وسرے پہنی اج ٹھیک ہے جی ٹھیک ہے بہت ہفتہ جی بڑی مہربانی سارے نال ہن ملازم دکاندار صاحب جڑے خواب جڑے سپکے سنگ دی نہ کوئی بھلا کڑا یوب دو گیا وتائی اتے ٹھڑ دی وجہ کو نہ کل بھول گیا تھی سکدا ہے 09638511488 السلام علیکم جی الحمد للہ دعا گانے کا اور چرنگا چال دا خیر دا ڈیرا مہربانی جی تا سوچے پشتو زبا وایو مجول سرے کی پروگرام سرا دورا مینا کو یو جہان منا نہ کمرو جی جی فیضان ورور تا ہر کلا وایو ڈیرا مہربانی خوشحال ہے اسے نن میں یہ ٹاپک روڑ دا ٹاپک باندھے پوچھ لے سرے کی باندھے اچھا ٹاپک من دار وڑا دا چکم وینے وال رشتے ای کن لکا مورس لے پلارس لے تربورس لے ترس لے دو پا من چنن سبا دیر دوریاں راغوانی کنا یو بلنا جدا کیجی لگیا دا اصل وجہ والے دا سے والے کیجی ٹاپک روڑا چھ ولے ختم سلے وجہ چھ دا مجھ دے وجہ بانے سوچنا کچھ دا مات ردہ دکسر زر رشتہ ہو کو مجھ با ٹیم پاس کے جی مجھ کور سے با پردہ نہیں مجھ با سو کئیو جکار با کے جی شپے برت لیا سی ورج رت لیا سی اور ترسر اخ رشتہ نہ کو اورے لار سو بلکلی تا بلکلی شیو کو دگا مسئلہ دا کنا دگا مسئلہ دا چھ مجھے خپل سے مینا محبت کمیج لگی آج دگا وجہ دا چھ کمیج کنا بدے یو بل خبر دا کنا آج مجھے گوانڈان ہو کنا بیا وارا اگلائے ویلے چھ آگا دا یارا ماتا خوی پنجوز در روپی پکار دی ترتا وارا اگلائے کنا بیا اخ وہ دورا ڈیر بانے وا تھا جوڑ اکڑے کنا چاہیے سڑے ہاں پشمان سلے لے کر چاہیے دورا غمزہ پلی خبر ہے ورتا اکڑے چاہے بلا مل گرا وارا اگلا کنا بیا تھا بھی دیر ذرا روپئے اور کڑے وے چاہے دیر ذرا روپئے بھی اگر بیا کس ملو سے ویلے چدے اکڑے ویلے ماں کو پلان کینا چاہیے ہاشم خان نہ ماتا پیسے پکار وے دیر ذرا روپئے رکھ ویلے ماں کو ترا مات نہ رکھا بولے تھا چرانگا دار کر لے اگر پیسے دگا خپل تربورتا یا وروتا ورکڑی وکنا بیا دا دورا مسئلہ نہ جوڑے دے او دا مسئلہ ڈیرا مہربانی فیضان ورور امید دا چے خوشحال بزے خوشحال بھائی پروگرام سے ڈیر مزدار خبر ہے کڑے یو جان مننا کل چا یار دوست دعا سلام نجل گواڑے ہاں ڈیرا مہربانی خوشحال اسے آباد اسے فیضان بھران سارے نال کیری جاتو ہن شیخ اتار تو ہن خوبصورت گالیاں خوبصورت انداز خوبصورت آواز السلام علیکم جی السلام علیکم
3: وعلیکم السلام ورحمۃ اللہ وبرکاتہ
0: جی برا
3: بچا کیا حال ہے طبیعت یا
0: شکر ہے الحمدللہ کون صاحب ان سارے نال سونی آواز
3: درشواز جی
0: عبدالحادی برا کو ویلکم سلا کی پروگرام واسطے لو کیچ شکر ہے الحمدللہ سنا سو ٹھیک ٹھاک ہی کلاچی دا موسم کیویں
3: ماشاءاللہ گھر میرا گھر میرے
0: بس اچھا اللہ پاک مہربانی کرے سی انشاءاللہ
3: خیر دے اللہ بادشاہ کرے
0: آمین آمین تے الحمدللہ کیویں لگدا پے سرائیکی پروگرام وسدے لوگ سنا وے
3: بیٹا مزہ کرے نے تے بڑا انتظار ہونے جمعے دا
0: بڑی مہربانی سی محبت منڈن دا ਤਾਂ ਤੁਸੀਂ ਵੀ ਕਦਾ ਕਦਾ ਕਾਲ ਤੇ ਨਹੀਂ ਵੀ ਆਉਂਦੇ ਨਾ, ਤੁਸੀਂ ਡੈਲੀ ਕਾਲ ਤੇ ਆਓ ਤਾਂ ਅਸਾਂ ਵੀ ਆਊਂਗਾ। ਬਸ ਸਾਡੀ ਆ ਮਜਬੂਰੀ ਨੇ ਸਾਰਾ ਕੋਈ ਕੰਮ ਕਾਰ ਹੁੰਦੇ ਨਾ। ਕੋਸ਼ਿਸ਼ ਕਰੇ ਸੂ। ਅੱਛਾ ਟਾਪਿਕ ਜਿਹੜਾ ਇਹ ਗਿਣ ਕੇ ਆਇਆ ਬੈਠਾ, ਰਿਸ਼ਤੇਦਾਰ ਕਮਜ਼ੋਰ ਥੀਂਦੇ ਮੈਨੇ, ਸਾਰੇ ਮਜ਼ਬੂਤ ਰਿਸ਼ਤੇ ਜਿਹੜੇ ਹਨ ਕਮਜ਼ੋਰ ਥੀਂਦੇ ਮੈਨੇ, ਕਿਹੜੀ ਵਜ੍ਹਾ ਥੀ ਸਕਦੀ? ਬੇਸ਼ੱਕ ਇਹਨਾਂ ਦਾ ਕਿਹੜਾ ਹਾਲ ਹੈ ਬਾਤ? ਬਿਲਕੁਲ ਠੀਕ ਥੀ ਵੈਸੀ ਜੀ, ਬਿਲਕੁਲ ਠੀਕ ਥੀ ਵੈਸੀ। ਮੁਹਤਮ ਨਾਮਣ ਦਾ ਬਹੁਤ ਬਹੁਤ ਸ਼ੁਕਰੀਆ ਖਾਨ। ਕਿਹੜਾ ਗਾਣਾ ਸੁਣ ਸੀ? ਰੇਸ਼ਮੀ ਰੁਮਾਲ ਵਾਲਾ। ਇਹ ਤਾਂ ਬਹੁਤ ਨਿਸਾ ਪਲੇ ਕੀਤਾ, ਇਹ ਤਾਂ ਬਹੁਤ ਦਫ਼ਾ ਪਲੇ ਕੀਤਾ ਸੇ। ਕਿਹੜਾ ਗਾਣਾ? ਅੱਛਾ ਅੱਛਾ, ਚਲੋ ਠੀਕ ਹੈ, ਕੋਸ਼ਿਸ਼ ਕਰੇ ਨਾ ਦੇਖਾਂ। ਬਿਲਕੁਲ ਦੇ ਸਕਦੇ ਤੁਹਾਡਾ ਆਪਣਾ ਪ੍ਰੋਗਰਾਮ ਹੈ। ਠੀਕ ਹੈ ਜੀ, ਬਹੁਤ ਮਿਹਰਬਾਨੀ, ਮੁਹੱਬਤ ਵੰਡਾਵਣ ਦਾ ਬਹੁਤ ਬਹੁਤ ਸ਼ੁਕਰੀਆ। ਅੱਲਾ ਪਾਕ ਤੁਹਾਨੂੰ ਹਮੇਸ਼ਾ ਖੁਸ਼ ਰੱਖੇ, ਆਬਾਦ ਰਹੋ ਅਤੇ ਸ਼ਾਦ ਰਹੋ ਸਹੀ। ਜ਼ੀਰੋ 9638514488 ਕਾਲਿੰਗ ਨੰਬਰ ਸਰਾਇਕੀ ਪ੍ਰੋਗਰਾਮ ਵਸਦੇ ਲੋਕ ਆਪਣੇ ਮੇਜ਼ਬਾਨ ਅਸ਼ਰਫ ਜੋਸ਼ੀ ਦੇ ਨਾਲ। ਅਸਲਾਮ ਅਲੈਕੁਮ, ਕਿਵੇਂ ਹਾਲ ਬਰਾ? ਖਰੀਅਤ ਹੈ? ਠੀਕ ਠਾਕ ਕਿਵੇਂ? ਸਾਦਿਕ ਅਲੀ ਸਾਹਿਬ, ਆਵਾਜ਼ ਬਰਾ ਦਾ ਬਹੁਤ ਕੰਮ ਆਉਂਦਾ ਪਿਆ, ਥੋੜ੍ਹਾ ਮਾਮੂਲੀ। ਕਿਵੇਂ ਹਾਲ ਹੈ? ਖਰੀਅਤ ਹੈ? ਠੀਕ ਠਾਕ ਕਿਵੇਂ? ਤਬੀਅਤ ਸਿਹਤ ਅੱਛੀ ਹੈ? ਕਾਲਰ ਦੀ ਆਵਾਜ਼ ਘੱਟ ਆਉਂਦੀ ਪਈ ਹੈ।
4: ਹਾਂਜੀ ਇਹ ਲੇਕਿਨ ਥੋੜੀ ਆਂ।
0: ਹੁਣ ਆਸੀ ਇਨਸ਼ਾਅੱਲਾ।
4: ਅੱਛਾ ਵੀ ਕੀ ਹੈ ਤਬੀਅਤ ਸੀ
0: ਆ? ਅਮਨ ਸ਼ੁਕਰ ਤੁਹਾਡ ਤਬੀਅਤ ਸੀ ਅੱਛੀ ਹੈ?
4: ਅਰੇ ਬਿਲਕੁਲ ਦਾ ਮੋਬਾਈਲ ਦੀ ਵਜ੍ਹਾ ਕੋਲ ਸਾ ਗੈਰ ਹਾਜ਼ਰ ਕਾਰ ਖੜਦੇ ਕਰ ਸਰਵਿਸ ਕੰਮ ਨਹੀਂ ਕਰ ਰਹੀ, ਕੈਮਰੇ ਖਰਾਬ ਹੋ
0: ਗਏ। ਅੱਛਾ ਬਹੁਤ ਮਿਹਰਬਾਨੀ ਸਹੀ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ। ਕਿਵੇਂ ਹਾਲ ਹੈ? ਖੈਰੀਅਤ ਹੈ?
4: ਪ੍ਰੋਗਰਾਮ ਤੇ ਕਰਨਾ ਮੈਂ ਕਰਨ ਦੇ ਕੋਈ ਮਸਰ ਪਿਆਤ ਨਾ ਹੋਵੇ।
0: ਅੱਛਾ ਬੜੀ ਮਿਹਰਬਾਨੀ ਸਹੀ ਤੁਹਾਡੇ ਮੁਹੱਬਤਨ। ਅੱਜ ਜਿਹੜਾ ਟਾਪਿਕ ਗਿਣ ਕੇ ਬੈਠੂ ਤਾਂ ਕੋਈ ਗੱਲ ਕਰੇ ਸੋ?
4: ਬੇਸ਼ੱਕ
0: ਸਹੀ, ਤਵੱਜੋ ਨਾ ਦਿੰਦੇ, ਖੂਬਸੂਰਤ ਗੱਲ।
4: ਬੇਸ਼ੱਕ
0: ਸਹੀ, ਬਿਲਕੁਲ ਆਂਦੀ ਪਈ ਸਹੀ, ਆਂਦੀ ਪਈ ਦੇ
4: ਕੋਸ਼ਿਸ਼ ਕਰਨੀ ਚਾਹੀਦੀ ਜੋ ਰਿਸ਼ਤੇ ਨਿਭਾਵੇ ਚਾਹੇਗਾ ਟੁੱਟ ਵਰਨੇ ਨਾ ਇੱਕ ਵਾਰ ਤੀਰ ਵਾ ਧੋਖਾ ਪਾਉਂਦੇ।
0: ਠੀਕ ਹੈ ਜੀ, ਬੜੀ ਮਿਹਰਬਾਨੀ ਸਹੀ। ਕਹਿੰ ਯਾਰ ਦੋਸਤ ਕੋ ਦੁਆ ਸਲਾਮ ਦੇਸੋ ਸਮਲੇਸੋ।
4: ਜੀ ਫਿਜ਼ਾਨ ਕੁਸ਼ਰਾਮ ਸ਼ੇਗਰੇ ਲੇ ਕੁਤੇ ਅਬਦੁਲ ਹਾਦੀ ਕੁਤੇ ਗੁਲਜ਼ਾਰ ਰਮਵਾਰ ਕੋ ਸਲੇਮ ਕਟੇ ਹੇਲ ਕੋ
0: ਬੜੀ ਮਿਹਰਬਾਨੀ ਸਹੀ, ਬੜੀ ਮਿਹਰਬਾਨੀ, ਮੁਹੱਬਤ ਵੰਡਾਵਣ ਦਾ ਬਹੁਤ ਬਹੁਤ ਸ਼ੁਕਰੀਆ ਸਹੀ।

0: ਮਿੱਠੂ ਪ੍ਰੋਗਰਾਮ ਸੁਣਦੇ ਵੀ ਪੈਣ ਤੇ ਪਸੰਦ ਵੀ ਕਰਦੇ ਪੈਣ। 0963-511-488 ਅਸਲਾਮੁ ਅਲੈਕੁਮ ਵਰਹਿਮਤੁਲਾਹਿ ਵਬਰਕਾਤ।
1: ਹੈਲੋ, ਅਸਲਾਮੁ ਅਲੈਕੁਮ।
0: ਵਾਲੇਕੁਮ ਅਸਲਾਮ ਵਰਹਿਮਤੁਲਾਹਿ ਵਬਰਕਾਤ।
1: ਜਨਾਬ ਮੁਹੰਮਦ ਅਸ਼ਰਫ ਜੋਸ਼ੀ ਸਾਹਿਬ, ਪ੍ਰੋਗਰਾਮ ਵਿੱਚ ਖੁਸ਼ ਆਮਦੀਦ।
0: ਸਤ ਬਿਸਮਿਲ੍ਲਾ ਆਖਸੂ, ਲੱਖ ਬਿਸਮਿਲ੍ਲਾ ਆਖਸੂ। ਆਪਣੇ ਭਰਾ ਕੋ ਅੱਖੀਆਂ ਠਰਦੀਆਂ ਬੈਠੀਆਂ ਸਹੀ।
1: ਖੁਸ਼ੀਆਂ ਹੋਣੀ, ਖੁਸ਼ੀਆਂ ਹੋਣੀ, ਆਬਾਦ ਹੋਵੇ, ਜ਼ਬਰਦਸਤ ਜ਼ਬਰਦਸਤ। ਉਹ ਬਲੋਚ ਹੈ ਕੋ
0: ਪਾਤਰੀ ਦਈਆਂ ਦੀ?
1: ਹਾਂ, ਕੋਈ ਪਾਤਰੀ ਦਈਆਂ ਦੀ ਯਾਰੀ ਬਹੁ ਮਜ਼ਿਆਂ ਦੀ।
0: ਪਾਤਰੀ ਦਈਆਂ ਦੀ ਯਾਰੀ ਰੰਗ ਲਾ ਦੇ ਸੀ ਆਈਏ ਯਾਰੀ ਰਈਆਂ ਦੀ। ਸ਼ੁਕਰ ਹੈ ਅਲਹਮਦੁਲਿਲਾ, ਤਬੀਅਤ ਸਿਹਤ। ਰਿਸ਼ਤਿਆਂ ਦੇ ਵਿੱਚ ਦੂਰੀਆਂ ਥੀਂਦੀਆਂ ਵੈਂਦੀਆਂ, ਨਹੀਂ ਬੈਕੁਲ ਨਹੀਂ ਖੜਦੇ ਵੈਨੇ, ਸੜਦੇ ਵੈਨੇ। ਕਿਉਂ ਵਜ੍ਹਾ ਕਹਿ ਰਹੀ ਹੈ? ਸਭ ਤੋਂ ਪਹਿਲਾਂ ਆਪਣਾ ਖੂਬਸੂਰਤ ਜਿਹਾ ਨਾਂ ਦੱਸੋ। ਸੋ
1: ਜੀ, ਨਮਤੁਲਾ ਰਹੀ ਕੁਤਬ ਕਲੋਨੀ ਤਾਂ।
0: ਵੈਲਕਮ ਸਹੀ,
1: ਖੁਸ਼ੀ ਆਉਣੀ ਤੇ ਰਿਸ਼ਤੇ ਹੀ ਮਾਰੇ ਟੁੱਟਦੇ ਰਹਿੰਦੇ ਨੇ। ਪਿਓ ਮਾਂ ਦਾ ਇਹ ਮਾਰੇ ਟੁੱਟਦੇ ਰਹਿੰਦੇ ਨੇ, ਸਰੀਰ ਦੇ ਬੱਚਾ ਦੇ ਇਹ ਲੈ ਵਾਲੇ ਉਹ ਸਭ ਕੁਝ ਸਾਰੇ ਗੱਲ ਸਾਰਾ ਨੁਕਸਾਨ ਦੇ ਜਿਹੜੇ ਇਹ ਮੋਬਾਈਲ ਦਾ ਹੈ।
0: ਮੋਬਾਈਲ ਦਾ
1: ਲੇਕਿਨ ਜੋਸ਼ੀ ਸਾਹਿਬ ਇਹ ਸ਼ਾਇਦ ਕੋ ਨਹੀਂ ਦੇਖਦੇ। ਅਗਰ ਘਰ ਵਿੱਚ ਕੋਈ ਪਰਾਇਆ ਵਰਦਾ ਪੜਦਾ ਬਣੀ ਨਾ ਪਿਆ, ਉਹਦਾ ਕੰਮ ਨਹੀਂ ਸੌਂਦਾ। ਉਹ ਕੰਮ ਕਰੇ, ਉਹ ਕੰਮ ਕਰੇ ਜੀ ਮੇਰੀ ਧੀ ਕੋਈ ਉੱਚ ਖਾਨਦਾਨ ਚ ਹੋਵੇ, ਮੈਂ ਨਾਚ ਵੀ ਜੇ
0: ਜਿਵੇਂ
1: ਉਹ ਕੰਮ ਕਰੇ ਜੀ ਮੇਰੀ ਨੂੰਹ ਘਰ ਜੋ ਆਵੇ ਤੇ ਉੱਚ ਖਾਨਦਾਨ ਜੋ ਹੋਵੇ, ਸ਼ਹਿਰ ਚ ਮੈਂ ਨਾ ਹੋਵੇ। ਲੇਕਿਨ ਅਫਸੋਸ, ਨਾਂ ਦੇ ਪਿੱਛੋਂ ਆਪਣੇ ਘਰ ਦੀ ਬੇਪਰਦੀ ਕਰੇ ਦਾ ਚਾਹ ਪਰਾਇਆ ਕੋ ਘਰ ਚ ਵੜਿਆ ਦਾ ਚਾਹ ਸਿਰਫ ਨਾਂ ਦੇ ਪਿੱਛੋਂ ਅਨਾ ਦੀ ਵਜ੍ਹਾ ਸਨ। ਜੋਸ਼ੀ ਸਾਹਿਬ, ਸਾਰੇ ਖਾਨਦਾਨ, ਸਾਰੇ ਸਬਰ, ਸਾਰੇ ਫੈਮਲੀਆਂ ਸਿਰਫ ਔਰ ਸਿਰਫ ਲੇਕਿਨ ਸਿਰਫ ਇੱਕ ਦੂ ਦੀਵਾਰ ਕੋ ਬਲੀਮੇ ਵਾਲੀ ਦੀਵਾਰ ਕੋ ਤੂੰ ਦੇਖਦਾ, ਸਿਰਫ ਇੱਕ ਦੀਵਾਰ ਹੋਗੇ ਜੇ ਲੋਕ ਆਤਨ ਤੇ ਦੇਖਣ ਅੱਲਾ ਇਹ ਫਲਾਣੇ ਖਾਨਦਾਨ ਨਾਲ ਰਿਸ਼ਤਾ ਕੀਤਾ। ਵਲੀਮਾ ਖਾਨ ਦੇ ਗਏ, ਲੇਕਿਨ ਘਰ ਦੇ ਵਿੱਚ ਪਰਾਇਆ ਵਰਸਣ ਦਾ ਸਾਰੀ ਜ਼ਿੰਦਗੀ ਕਿੰਨੇ ਤੱਕ ਤੇਰੀ ਨੂੰਹ ਜਿੰਗੇ ਸਾਰੇ ਗਾਰੀ ਸਾਰੀ ਜ਼ਿੰਦਗੀ ਵਰਸਣ ਪੈ ਪਰ, ਲੇਕਿਨ ਤੇਰੀ ਬੇਪਰਦੀ ਚੀਜ਼ ਭਾਈ ਅੱਛਾ ਨਹੀਂ ਲੱਗਦਾ। ਅੱਛਾ ਇਹ ਲੱਗਦਾ ਜੋਸ਼ੀ ਸਾਹਿਬ ਕਿ ਆਪਣੇ ਤੇਰੇ ਘਰ ਹੀ ਵਰਜਣ, ਇੱਕ ਡੂਕਣ ਯਾਰਾਂ ਸੋਹਣੇ ਆਉਂਦੇ
0: ਆਪਣੇ
1: ਘਰ ਦੀ ਖੁਸ਼ਾਂ ਕੋ ਰੱਬ ਨਾਲ।